ਕਿਯਮਮ ਵਾਸ਼ ਫਾਹੇ ਤਿਬਾ ਮੀਹੂੰ ਇਕਮ ਫੁਰਗਸ ਦੀਫਨਮ ਫਾਹੇ ਤਿਮਨ ਰਸਕਲਾਂਗੇ ਰਸੂਲਾਗੇ ਮੱਚੰ ਓਇਕੰ ਕਸ਼ਵਰੀ ਬਯਾਮ ਵੇਗਿੰਬਾ ਇਵਿਵ ਮੇ।

ਪੈਗੰਬਰ ਅਜ਼ਾਬ ਤਿਆਰ ਖੁਰਬੀ ਫਹਿਤ ਬੈ ਮੀ ਹੂੰ ਅੱਲਾਹ ਤਕਵਾ ਵਿਰਵਾਸ ਏ ਈਮਾਨ ਵਿਗਿੰਤੀ ਬੀ ਬੁੱਧੀ ਗੇ ਅਹਲ ਵਿਰ ਨੇ ਹਮ ਕਸ਼ਵਰੂੰ ਤਿਆ ਬੈ ਮੀ ਹੂੰ ਗੇ ਗਾਤੰ ਹੰਦਾਂ ਖੁਦ ਦਿਵ ਮੇ ਅੱਲਾਹ ਬਾਵਾਲ ਬੀ

0: ilan vies office vies adi ehin kahe kantata kum vies semiha inge maintain kore ven alugon puna asta
1: kamiyabi ge thalu dandi
2: kamiyabi ge
1: nur wara ama hivar dakka wara ama kamiyab hasil kore wara digu dature ehin mi har tiris pasaru adi muskuli enno inge adi ama oti irad kore ve nur nur ge mi wah ke fo denti kudin ge evve swale
3: inspiring story it would be very painful then hedo aslo egoto ekala sihi goto kurimate fa vibes khala gonje ek leelu ma guliking vibes khala kame fa bahuri side effects or anything
0: ane er maha ko faro inge mihar maha ko de faro alanje ei hama e jo awada ka amount of blood up balani do enage me age plus kg ya bala calculate kofa ane eru leeli ru wadat dati aslo hagegatu ga eru leves wara nulibe ha mamma men ha ane eru mamma men bunan ha mi hun kari ga ades kogge waran haluge eru le hodan eru aslo mi hun bes raje ga ham wargina mi hun nu singe do biru gannane aslo de de eka mi haru mi society ga ham wargina volunteer donors se sore ham amil leves munegem bune ha blood dem beenu meves alugan ga hunan o positive ekamu me by donor hum ehem blood group taw ge me hum bas dem beenum ge wala alona kan neele eka malungadu hum hage ayatu ga me me ge ituru mikam ge uleer ada leeb beenum war baar me hum ule hevima ekanta taw ge smasekke kurando hum me eki ngo tak adi plus amille ve sama anekati kore den tikuri sowalu ga bonani eeru ga le alaru me miharu le gularu innane ama blood peka gula filter ek ya ich e filter use ko gen gula fi ya e tibuna go ta side effect ta ka chi daane mi ane hun au ma ga ga finne gu ma lo dulo mu ma ka ba ar kan ta ta ne dem komme blood ek ga sunna ne mi e ki ma da ta aslo mi e kujja kan ama war gen test ta ka ich hi ama hada fa ala ni mis e kam us ama mi ala er hum side effect hu da ne kam kuri hum waran ha do lo ni mi buna blood filter nu libe iru raj ev se ti nu libe iru me hama komme do gole ala gan dar hum vesade ga ga fib ves naga tengama e ge go tak ane e yani ekant tarangalu wan eddos fahu ama eddos fahu e hemme by far hunna ne ero hama school skip ve fa ekama hedi school of nu deve dosta se sunna ne go tak mihar hama mihar mi generation ge hama mihar mi kudinna ane hem bonanya facilities ko tung hama horiya base bes mi er horiya ane leves ਕੁੜੀਆ ਗੋਤ ਕੁੰਮ ਸਵਰ ਬੋੜ ਕੁੜੀਆ ਰਾ ਮਿਹਾਰ ਮਿਓ ਤੇ ਕਮ ਏਰ ਨੂਰ ਮੈਂ ਕੁੜੇ ਰਹਾ ਵੜੰ ਹਾਲੋ ਹੋਲੋ ਨੇ ਤਿਬੁਨਾ ਗੋਤ ਵਿੱਜੀਆ ਦੇ ਆਲਾ ਲੋ ਮੇ ਕੀ ਹਮ ਇਤੁਰ ਪੇਨ ਨੇ ਇਹ ਇਤੁਰੁੰ ਆਦੀ ਇਗੇਨ ਕੰਨੇ ਗੇ ਤਿਕੋ ਦਿਨ ਵਸ ਅਡੋ ਹਫ ਕੰਨੇ ਗੇ ਉਨਾਨੀ ਲੇ ਆਲਾ ਕੁ ਨੇ ਲੇ ਆਲਾ ਗੇ ਇਤੁਰੁੰ ਮੀ ਡੈਡ ਬਲੱਡ ਸੈਲ ਹਸ਼ਿੰਗ ਅਡ ਦਿਉ ਮੈ ਕੋ ਮੇ ਕੀ ਆਇਨ ਗੇ ਬੈਦੋ ਹਸ਼ਿੰਗ ਅਡ ਗਾਇਨ ਇਤੁਰ ਵਣੀ ਐਕਸੈਸ ਵਣੀ e ol ane mi miharus ayan huttaneka ituru foreign body ekun blood elima excess wani excess womb ge sabang asukina kudin aslo miharus gina mihun aslo leyala kudin niyawani kiwegen hebuna erbuna leyala ti do aslo leyala ti kunu niyawani gina kudin aslo mewa goteki le elum ge sabobun enage hasigandu ge ituran ayan hunnanje mim wadawure ituru wege mi ayan ta deposit mi wani emme muhimu de gunawan kawa haata liver ge ya ਇਹ ਹਾਰਟ ਗਿਆ ਲਿਵਰ ਗਿਆ ਆਇਰਨ ਤਾਂ ਮਿਹ ਡਿਪੋਜ਼ਿਟ ਵਮੂੰ ਵਮੂੰ ਵਮੂੰ ਗੁੱਸਾ ਇੱਕੇ ਮਿਹ ਆਇਰਨ ਨੇ ਕੀ ਦਗੰਡੂ ਵੀ ਮੈਂ ਦਗੜ ਮਿਹ ਦਬੜ ਜਾ ਉਸੋ ਦੋ ਹਾਰਟ ਇੱਕੋ ਮਿਹ ਅਣਕਤੀ ਕੋਲਦੀ ਮਾ ਹਾਰਟ ਪੰਪ ਕੋਰਨ ਵਿੱਚ ਚਾਂਸ ਨੋ ਦੀ ਬੈਗਿਨ ਫਾਰ ਹਾਰਟ ਇੱਚੀ ਇਹਨ ਲਿਵਰ ਫੇਲ ਵਗਿਨ ਕੋਦਿਮ ਵੀ ਨਿਆ ਵਣੀ ਅਸੋ ਹਾਗੀ ਗਤੂ ਇਹ ਸਵਰ ਗਿਨਮ ਮਿਹ ਨੰਗਨ ਓਲੀ ਫਾਸ ਤੋ ਹਾਗੀ ਗਤੇ ਵੀ ਮਾ ਦੇਮ ਮੇ ਕੋੜਾ ਕਮ ਕੀ ਬੇਸ ਇਹਨੋ ਡਿਸਫਿਰੋ ਮੇ ਕੀ ਆਦੋ ਐਮ ਮੇ ਕੁੜੀ ਗ ਹਮ ਵੜ ਪੇਨਫੁਲ ਹਮ ਕੋਮੇ ਰੇਕੋ ਕਸ਼ੀ ਜਹਾ ਕੋਮੇ ਰੇਕੋ ਕਸ਼ੀ ਜਹਾ ਨੇ ਦੋ ਡਿਸਫਿਰੋ ਦੇ ਕੀ ਪੰਪ ਕੀ ਇੱਚੰ ਇੰਨਾਨੇ ਕੋਮੇ ਰੇਕੋ ਹਮ ਮਮ ਫੜਤਮ ਇਰਦਾਨੀ ਸੈਂਟਰ ਕੋ ਸੈਂਟਰ ਉਂ ਇਕੰ ਕੋਰਾਨ ਇਕੰ ਫਹੁੰ ਐਸ ਮਮੇ ਦਸ ਕੋ ਦਿਨੀ ਮਮ ਕੋਮੇ ਰੇਕੋ ਅਦੀ ਰੁਯਸ ਕੁੜੇ ਰੁਸ ਹਮ ਏਤੀ ਜਹਾ ਹਮ ਹਾਈ ਹਮ ਗਿਨਾਂ ਹੁੰਨ ਨਤਸ਼ਾ ਤੰਤਨ ਜਹਾ ama hero den fahum bandaka sasu maskanda jaha icche den etik nimeni 12 hours ehme mamme me hadachche ke degandu gulali me hendun school addan wala nimuni ma nattala den school am midani den wara shakuwa was kuran den friday ekani dibeni ame ekani ehin horiha do hojen etik gulan ulen bes den ane mi aslo hagigatu warun ufa wenge hama hagigatu ko bunanya alhamdulillah ane mamma ekoddin hivwarun aslo miedu ए गोतंग हम एदुहु हितेंगेरी अने काशी जेही म एदुहु पेइनके एकम अस्लो हागे

ਵਾਹਾ ਕਮੇ ਇਕਲਾਂਗ ਦਿਨ ਵੜਗੇ ਮੇਥੇ ਆਦਿਤਿਯ ਬੈ ਮੀਹੰ ਸਿਰੁ ਕੁਰਾ ਕੰਥਕਾਇ ਫਾਲ ਕੁਰਾ ਕੰਥੰ ਇਕਲਾਂਗ ਦਿਨ ਵੜਗੇ ਮੇਥੇ ਆਦਿ ਅੱਲਾਹੀ ਹਿਚਕ ਗਾ ਵਾਹਾ ਕਮੇ ਮੁਲਾ ਦਿਨ ਵੜਗੇ ਵਾ ਰਸ ਕਲਾਂਗੇ।

ਮਿਹਾ ਹਿਸਾਬੋ ਮਿਯਦਿਗੇ ਫਿਲਾਵ ਨਿਮ್ਮਾਲਾਣਾ ਇਰਾਦਾ ਕੁਰਵਿਯਾ ਆ ਫਿਲਾਵਲਕ ਇਕੀਗੇ ਬੱਦ ਕੋਲ ਮਗ ਉਮੀਦਗਾ ਵਕਿਵਲਨ ਵਸਲਾਮ ਅਲੈਕੁਮ ਵ ਰਹਿਮਤੁਲ್ਲਾਹਿ ਵ ਬਰਕਾਤੁ।

0: දීනී හේලුන් තෙරිකන් ඉතුරු කොද්දනි නුවදිහ මෙගහර්ට්ස් දීනු ගැටු
1: දුනියවි තිරියුළුම්ගේ උපාවරිකමා සුවරුගේගේ මතිවෙරි නිර්මත වාසිල්වුමා
2: සාලිහුන්ගේ පකිචා
1: අලුකම්ගේ රීති ආදතකා අඛලාව්ගේ මතිවෙරි සිෆත ලිබිගතමා
2: සාලිහුන්ගේ පකිචා
1: ਮੈਂ ਰਸੂਲਾ ਕੇ ਸੁਨਤ ਕੇ ਮੱਚਾ ਇਮਾਮੁ ਨਵਵੀ ਰਹਿਮਹੁਲਲਾਹ ਲਿਉਬਾਫਾਵਾ ਰਿਆਲੁ ਸੋਲਹੀਨ ਮਿਫੁਤੁਗੇ ਬਾਬੁ ਤਕੁਗੇ ਸ਼ਰਹਾਇਨ
3: ਹੰਦੁਨ ਦਜਾਨੁਗੇ ਵਾਹਕਿਆ ਦੇ ਵੇਕਮ ਹਵੀਰ ਵਿਰ ਸਬੇਬੇ ਕਦੁਨ ਇਕਮੁਗੇ ਬਿਰਵਦਿਕਮ ਸਿਕੁੰਡਿਯੰ ਐ ਨੇਗਿਫਾਵਾ ਤਸਵਰ ਫਿਲਾਨੁ ਦਾਕ ਨਬੀ ਸੱਲੱਲਾਹੁ ਅਲੈਹਿ ਵਸੱਲਮ ਐਂਗੇ ਵਡਾਗੇ ਸਵਾਲ ਕਰਨ ਤਿਬੇ ਕਦੁਨ ਕਿਹਨੇ ਤੋਏ
1: ਅਲੁਕਮਗੇ ਆਦਤਕਾ ਅਗੀਦਾਯਾ ਰੀਤੀ ਅਖਲਾਉਗੇ ਮਤਿਵੇਰਿ ਅਗੁਹੁਰਿ ਇਤਾ ਫਿਲਾਵਲਤਕੇ
4: ਇਸਲਾਮ ਦੀਨੁਗਾ ਅੱਲਾਹ ਸੁਬਾਨ ਵਤਾਲ ਵਰਬ ਬੋੜਾ ਮੇ ਬਾਰ ਵਲਵਣੀ ਅੱਲਾਹਾਂ ਇਕਨੇ ਅਲੁਕਾਂ ਕੁਰਮਾ ਸ਼ੀਰੁਕੁ ਨੁਕੁਰਮਾਂ ਅੰਗਵਫ ਦੇਮ ਮਿਯੰਗਵਣੀ ਇਮਮੇਹਾ ਮੇ ਸਕੁੰ ਇਬਾਵੰਤ ਬੈਗੇ ਗੋਤ ਗਵੁਮਾ
1: ਆਦਿਤ ਦੁਹਾ ਬੁਧ ਦੁਹੁਗੇ ਮਿੰਦੁਰ ਦੇਚ ਹਾਇਰੁ ਰਿਪੀਟ ਹੋਮ ਅਦਿ ਬੁਰਾਸਤਿ ਦੁਹੁਗੇ ਹਿੰਦੁਨੁ ਅਗੜਿ ਤਿਰੀਹੁ ਅਦਿ ਅੰਗਾਰ ਅਦਿ ਹੁਕੁਰ ਦੁਹੁਗੇ ਰੇਗੰਡੁ ਦਿਹਗੜਿ ਤਿਰੀਹੁ
5: قال رسول الله صلى الله عليه وسلم آية المنافق ثلاث إذا حدث كذب وإذا وعد أخلف وإذا اؤتمن خان متفق عليه معني رسول الله صلى الله عليه وسلم حديث كربية منافقون علامة تنك أي واهك دكا هندو دوغو هدوما ওয়াদে ভেজ্জনমা এয়া খিলাফুমা আমানাতেন হাওয়ালু কুরে ভেজ্জনমা এয়ং খিয়ানা
6: হেরো কাডি রে গন্ড দিহা গাডি 30 মিনিট মি তিনু কাডু